ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ ਨਾ

0: सुनते रहिए FM 101 101 101।
1: प्रोग्राम सुनने वाले ते मेल्स ते SMS लिखण वाले सारे भैन भरावां ते बुजुर्गां दी खिदमत च प्रोग्राम दी मेज़बान साइमा सलाम पेश करदी है। सोने भैन भरावो, साढ़े दरमियान बेशुमार ऐसे लोग ने जिहड़े बहुत अरसे तो बीमारियां दी तकलीफ बर्दाश्त कर रहे ने ते उहनां नूं किसे इलाज तो आराम ही नहीं आया। बास ते ऐसे ने जिहड़े बीमारी दे बावजूद बर वक्त इलाज नहीं करवाउंदे। इहदे अलावा ऐसे मरीज़ भी मौजूद ने जिहड़े घरेलू टोटकियां ते अमल करके अपनियां बीमारियां नूं मजीद पेचीदा कर लैंदे ने। सोने भैन भरावो, याद रखो कि अगर तुसीं तंदरुस्त हो ते हर नेमत नूं इंजॉय करोगे। लिहाजा अपनी बीमारी ते हमेशा नज़र रखो, किसी भी अलामत नूं मामूली ना समझो ते बीमारी दी मुकम्मल तशखीस ते कामयाब इलाज वास्ते पाकिस्तान दे मशहूर और मारूफ तबीब हर्बल फिजिशियन प्रोफेसर सुलेमान साहब नूं जाती तौर ते मिलो, जिदे लई साडा पता ते फोन नंबर ए वे। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 0423772716 0, यानी 0423772716 0। मोबाइल नंबर है 0300414 2608, यानी 0300414 2608। ते साडा ईमेल एड्रेस है suleiman.dawakhana@gmail.com। जी सोने भैन भरा, पता तुसी नोट फरमाया, हुन तुसी हर्बल फिजिशियन प्रोफेसर सुलेमान साहब नू किसी भी दिन सवेरे 10 बजे तो लैके शामी 7 बजे तक मिल सकते हो। सोने भैन भरा, हमेशा वांगू तुहाडी मेल्स और SMS दा जवाब देने लई यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते पाकिस्तान दे बैन अल-अक़वामी शोहरत याफ्ता ते गोल्ड मेडलिस्ट तबीब हर्बल फिजिशियन प्रोफेसर सुलेमान साहब साढ़े स्टूडियो विच इस वेले तशरीफ लिया चुके ने ते ऑफ मिलने आ। सुलेमान साहब, वेलकम, खुश आमदीद ते जी आया नूं।
2: सामा जी, इस्तकबालिया जुमले दा बहुत बहुत शुक्रिया।
1: जी बड़ी मेहरबानी सुलेमान साहब। सुलेमान साहब
2: जी, जी
1: साडा प्रोग्राम दा तुहानूं पता ही हुंदा, साडे प्रोग्राम दा इक सैगमेंट वी हुंदा जिहदे च मैं मेल्स और SMS पढ़नी आ।
2: जी जी,
1: ते हुण इस तरह करने कि असीं टाइम टैप किते बगैर उधर चलने आ। सब तो पहली जिहड़ी मेल आई है ओह मैं पढ़नी आ, जिहड़ी साडी इक भैण साहिबां ने तहरीर कीतियां ने। फरमांदियां ने कि मेरे वाल बहुत कमजोर ने, कंघी या ब्रश करना वाल जिहड़े जड़ां तों टुटदे ने ते बहुत ही रफ, पुरबरे ते खड़दरे, सिकरी बहुत है, जिहड़े कंघी नाल उखड़ जांदे ने। मेहरबानी करके कोई चंगी जिही दवाई पार्सल कर दिओ।
2: भैण जी, ਵਾਲਾਂ ਦੀ ਖੁਰਾਕ 'ਚ ਖੁਰਾਕ ਦਾ ਕਿਰਦਾਰ ਵੀ ਹੁੰਦਾ ਹੈ। ਯਾਨੀ ਅਗਰ ਤੁਹਾਡੀ ਖੁਰਾਕ 'ਚ ਤਮਾਮ ਜ਼ਰੂਰੀ ਗਜ਼ਾਈ ਇਜ਼ਾ ਸ਼ਾਮਲ ਨਹੀਂ ਤੇ ਤੁਹਾਡੇ ਵਾਲ ਖਰਾਬ ਹੋ ਜਾਣਗੇ। ਲਿਹਾਜ਼ਾ ਤੁਸੀਂ ਫਲ, ਸਬਜ਼ੀ, ਦੁੱਧ, ਦਹੀਂ, ਮੱਛਲੀ, ਮੁਰਗੀ ਅਤੇ ਗੋਸ਼ਤ ਜ਼ਰੂਰ ਇਸਤੇਮਾਲ ਕਰੋ। ਇਲਾਜ ਦੇ ਹਵਾਲੇ ਨਾਲ ਹਮੇਸ਼ਾ ਯਾਦ ਰੱਖੋ ਕਿ ਅੱਲਾ ਦੀ ਪੈਦਾ ਕਰਦਾ ਜੜੀ ਬੂਟੀਆਂ ਦੇ ਸਿਵਾ ਕੋਈ ਵੀ ਚੀਜ਼ ਵਾਲਾਂ ਲਈ ਮੁਫੀਦ ਨਹੀਂ ਹੋ ਸਕਦੀ। ਲਿਹਾਜ਼ਾ ਕੈਮੀਕਲ ਅਮੇਜ਼ ਸ਼ੈਂਪੂਸ, ਹੇਅਰ ਆਇਲ ਅਤੇ ਹੇਅਰ ਟਾਨਿਕ ਵਗੈਰਾ ਬਿਲਕੁਲ ਇਸਤੇਮਾਲ ਨਾ ਕਰੋ। ਮੇਰੀ ਭੈਣ, ਮੈਂ 35 ਸਾਲ ਤੋਂ ਇੱਕ ਖਾਸ ਹਰਬਲ ਆਇਲ ਤਿਆਰ ਕਰਨਾ, ਮੈਂ ਇਹੀ ਆਇਲ ਤੁਹਾਨੂੰ ਵੀ ਪਾਰਸਲ ਕਰ ਰਿਹਾ ਵਾਂ। ਇਹ ਆਪਣੀ ਖਾਸ ਸਲਾਹੀਅਤ ਦੀ ਬਦੌਲਤ ਮਸਾਮਾਂ 'ਚ ਫੌਰਨ ਜਜ਼ਬ ਹੋ ਜਾਂਦਾ ਹੈ ਅਤੇ ਵਾਲਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹਨਾਂ ਤੱਕ ਪਹੁੰਚਦਾ ਹੈ ਅਤੇ ਆਪਣੀ ਤਸੀਰ ਦੇ ਜ਼ਰੀਏ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਕੇ ਵਾਲਾਂ ਦੀ ਭਰਪੂਰ ਅਫਜ਼ਾਇਸ਼ ਕਰਦਾ ਹੈ। ਇਹਦੇ ਨਾਲ ਖੁਸ਼ਕੀ ਸਿਕਰੀ ਬਿਲਕੁਲ ਸਾਫ਼ ਹੋ ਜਾਏਗੀ
1: ਅਤੇ
2: ਇਨਸ਼ਾਲਾ ਵਾਲ ਬਹੁਤ ਸਿਲਕੀ, ਨਰਮ, ਮੁਲਾਇਮ ਅਤੇ ਚਮਕਦਾਰ ਹੋ ਜਾਣਗੇ। ਤੁਸੀਂ ਇਹ ਆਇਲ ਇਸਤੇਮਾਲ ਕਰੋ, ਅੱਲਾ ਬਿਹਤਰੀ ਕਰੇਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਇਹਦੇ ਨਾਲ ਤੇ ਯਕੀਨਨ ਵਾਲ ਜਿਹੜੇ ਨੇ ਖੂਬਸੂਰਤ, ਲੰਮੇ ਤੇ ਸਿਲਕੀ, ਸ਼ਾਈਨੀ ਹੋ ਜਾਣਗੇ। ਇਹ ਸਾਇਮਾ ਦੀ ਤਸਦੀਕ ਜਿਹੜੀ ਨਾ ਸ਼ੁਦਾ ਗੱਲ ਹੈਗੀ। ਸੁਲੇਮਾਨ ਸਾਹਿਬ, ਮਤਲਬ ਔਰਤ ਹੋਵੇ ਜਾਂ ਮਰਦ, ਹਰ ਸ਼ਖਸ ਆਪਣੇ ਵਾਲਾਂ ਨੂੰ ਖੂਬਸੂਰਤ ਵੇਖਣਾ ਚਾਹੁੰਦਾ।
2: ਜੀ ਬਿਲਕੁਲ, ਉਹ ਇਸ ਲਈ ਸਹਿਮਾ ਜੀ ਕਿ ਵਾਲ ਜਵਾਨੀ ਦਾ ਇਜ਼ਹਾਰ ਕਰਦੇ ਨੇ ਤੇ ਅੱਲਾ ਨਾ ਕਰੇ ਜਿਨ੍ਹਾਂ ਲੋਕਾਂ ਦੇ ਵਾਲ ਬਿਲਕੁਲ ਸਾਫ਼ ਹੋ ਜਾਂਦੇ ਨੇ ਉਹ ਆਪਣੀ ਉਮਰ ਤੋਂ 10 ਸਾਲ ਜ਼ਿਆਦਾ ਨਜ਼ਰ ਆਉਂਦੇ ਨੇ,
1: ਬਿਲਕੁਲ,
2: ਯਾਨੀ ਕਬਲ ਇਸ ਵਕਤ ਬੁੱਢੇ ਨਜ਼ਰ ਆਉਂਦੇ ਨੇ।
1: ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ, ਇਹ ਤੇ ਹੈ ਵੇ। ਸੁਲੇਮਾਨ ਸਾਹਿਬ, ਅਗਲਾ ਐਸਐਮਆਰ ਹਾਜ਼ਰ ਹੈ ਜਿਹੜਾ ਮੁਬੱਸ਼ਰ ਹਨੀਫ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਸੁਲੇਮਾਨ ਸਾਹਿਬ, ਮੈਂ ਇਹਦੇ ਇਲਾਜ ਬਾਰੇ ਤੁਹਾਡੀ ਰਹਿਨੁਮਾਈ ਦਾ ਤਲਬਗਾਰ ਹਾਂ। ਸੁਲੇਮਾਨ ਸਾਹਿਬ, ਇਹ ਗੱਲ ਦਰੁਸਤ ਹੈ, ਜੇ ਇਸ ਬਿਮਾਰੀ ਦਾ ਕੋਈ ਮੁਸਤਕਿਲ ਇਲਾਜ ਹੈ ਤੇ ਮੈਨੂੰ ਜ਼ਰੂਰ ਆਗਾਹ ਕਰੋ ਤਾਂ ਕਿ ਮੈਂ ਇਲਾਜ ਕਰਵਾ ਸਕਾਂ।
2: ਮੁਬੱਸ਼ਰ ਭਾਈ, ਮੈਂ ਤੁਹਾਨੂੰ ਕੀ ਦੱਸਾਂ ਕਿ ਇਸ ਬਿਮਾਰੀ ਦਾ ਕਾਮਯਾਬ ਇਲਾਜ ਹੈ ਕਿ ਨਹੀਂ, ਤੁਹਾਨੂੰ ਤੇ ਤੁਹਾਡੇ ਦੋਸਤ ਨੇ ਵੀ ਦੱਸ ਦਿੱਤਾ ਹੈ ਤੇ ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੁਮਕਿਨ ਹੋਇਆ ਹੈ, ਜਿਹਨੇ ਨਬਾਤਾਤ ਦੀ ਸ਼ਕਲ ਵਿੱਚ ਸਾਨੂੰ ਇੱਕ ਅਜ਼ੀਮ ਤੇ ਸ਼ਫਾ ਨਾਲ ਭਰਪੂਰ ਨਿਮਤ ਅਤਾ ਕੀਤੀ। ਮੇਰੇ ਭਾਈ, ਤੁਸੀਂ ਰੱਬ ਤੇ ਭਰੋਸਾ ਰੱਖੋ ਤੇ ਵਕਤ ਜ਼ਾਇਆ ਕੀਤੇ ਬਗੈਰ ਆਪਣੀ ਵਾਈਫ ਦਾ ਇਲਾਜ ਕਰਾਓ, ਇਨਸ਼ਾਅੱਲਾ ਸਿਹਤਯਾਬੀ ਹੋਵੇਗੀ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਭਾਈ ਜੀ। ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਹੈ। ਸੁਲੇਮਾਨ ਸਾਹਿਬ, ਸਾਡੇ ਪ੍ਰੋਡਿਊਸਰ ਸਾਹਿਬ ਦੱਸ ਰਹੇ ਨੇ ਕਿ ਸ਼ੋਰਟ ਬ੍ਰੇਕ ਹੈ, ਨਿੱਕੀ ਜਿਹੀ ਇੱਕ ਉਹ ਅਸੀਂ ਲੈਂਦੇ ਹਾਂ, ਤੁਸੀਂ ਜ਼ਰਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਫੋਨ ਨੰਬਰ ਅਤੇ ਐਡਰੈਸ ਦੱਸਦੀ ਚੱਲਾਂ।
2: ਜੀ ਠੀਕ।
1: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਬਹੁਤ ਖਿਆਲ ਰੱਖੋ ਅਤੇ ਕਿਸੇ ਵੀ ਅਲਾਮਤ ਨੂੰ ਮਾਮੂਲੀ ਨਾ ਸਮਝੋ ਅਤੇ ਫੌਰਨ ਹੀ ਇਲਾਜ ਵੱਲ ਤਵੱਜੋ ਕਰੋ। ਅਤੇ ਸਾਇਮਾ ਦਾ ਮਸ਼ਵਰਾ ਹੈ ਕਿ ਕਾਮਯਾਬ ਇਲਾਜ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਮਾਰੂਫ ਮੌਲਜ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਨੂੰ ਆ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ
2: ਜੀ, ਜੀ
1: ਸਾਡੀ ਅਗਲੀ ਮੇਲ ਜਿਹੜੀ ਹੈ ਉਹ ਲਿਖੀ ਹੈ ਨੋਮਾਨ ਕੁਰੈਸ਼ੀ ਸਾਹਿਬ ਨੇ। ਫਰਮਾਉਂਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 24 ਸਾਲ ਹੈ, ਮੈਨੂੰ ਮੇਰੀ ਬਿਮਾਰੀ ਨੇ ਬਹੁਤ ਕਮਜ਼ੋਰ ਕਰ ਦਿੱਤਾ ਹੈ। ਮੇਰੀ ਲੱਤਾਂ, ਕਮਰ ਅਤੇ ਸਾਰੇ ਜਿਸਮ ਦਰਦ ਕਰਦਾ ਹੈ। ਥੱਕਣ ਇੰਨੀ ਜ਼ਿਆਦਾ ਹੈ ਕਿ ਮੈਂ ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਨਜ਼ਰ ਕਮਜ਼ੋਰ ਹੋ ਰਹੀ ਹੈ, ਵਾਲ ਝੜਦੇ ਨੇ ਅਤੇ ਸੁਸਤੀ ਰਹਿੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਮੇਰੀ ਤਫਸੀਲੀ ਜਿਹੜੀ ਮੇਲ ਪੜ੍ਹ ਕੇ ਅਤੇ ਮੇਰੇ ਲਈ ਕੋਈ ਖਾਸ ਦਵਾਈ ਪਾਰਸਲ ਕਰ ਦਿਓ, ਜਿਹਦੇ ਨਾਲ ਮੇਰੀ ਬਿਮਾਰੀ ਵੀ ਠੀਕ ਹੋ ਜਾਵੇ ਅਤੇ ਮੇਰੇ ਜਿਸਮ ਵਿੱਚ ਤਾਕਤ ਅਤੇ ਤਵਾਨਾਈ ਵੀ ਆ ਜਾਏ। ਬੜੀ ਮਿਹਰਬਾਨੀ
2: ਬੇਟਾ ਜੀ। ਫਿਕਰਮੰਦੀ ਇਹ ਹੋਣੀ ਚਾਹੀਦੀ ਹੈ ਕਿ ਫੌਰਨ ਇਲਾਜ ਹੋਵੇ, ਲੇਕਿਨ ਇਹ ਫਿਕਰਮੰਦੀ ਗੈਰ ਜ਼ਰੂਰੀ ਹੈ ਕਿ ਮੇਰੀ ਬਿਮਾਰੀ ਕਦੋਂ ਠੀਕ ਹੋਵੇਗੀ। ਬਰਖੁਦਾਰ ਅੱਲਾ ਦੀ ਜ਼ਾਤ ਹੀ ਸ਼ਫਾ ਦੇਣ ਵਾਲੀ ਹੈ, ਉਹ ਕਿਸੇ ਇਨਸਾਨ ਨੂੰ ਉਹਦੀ ਹਿੰਮਤ ਅਤੇ ਬਰਦਾਸ਼ਤ ਤੋਂ ਜ਼ਿਆਦਾ ਤਕਲੀਫ਼ ਨਹੀਂ ਦਿੰਦੀ। ਲਿਹਾਜ਼ਾ ਤੁਸੀਂ ਇੰਨੇ ਜਜ਼ਬਾਤੀ ਨਾ ਹੋਵੋ, ਤੁਸੀਂ ਜਵਾਨ ਬੱਚੇ ਹੋ, ਇੰਨਾ ਡਿਪਰੈਸ਼ਨ ਅਤੇ ਮਾਯੂਸੀ ਠੀਕ ਨਹੀਂ, ਕਿਉਂਕਿ ਬਿਮਾਰੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ। ਬਹਰਹਾਲ ਮੈਂ ਤੁਹਾਡੇ ਲਈ ਆਪਣੀ ਇੱਕ ਖਾਸ ਅਤੇ ਅਜ਼ਮੂਦਾ ਦਵਾਈ ਤਿਆਰ ਕੀਤੀ ਹੈ, ਜਿਹਦੇ ਨਾਲ ਅਲਹਮਦੁਲਿਲਾ ਤੁਹਾਡੇ ਵਰਗੇ ਬੇਸ਼ੁਮਾਰ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਤੁਸੀਂ ਪਾਬੰਦੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਆਰਾਮ ਆ ਜਾਏਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਜਨਾਬ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਪਰੇਸ਼ਾਨ ਅਤੇ ਡਿਪਰੈਸ ਹੋਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੁਹਾਡੀ ਬਿਮਾਰੀ ਦੇ ਮੁਤਾਬਿਕ ਤੁਹਾਨੂੰ ਦਵਾਈ ਮਿਲ ਜਾਏਗੀ। ਸੁਲੇਮਾਨ ਸਾਹਿਬ
2: ਜੀ, ਜੀ
1: ਬਾਜ਼ ਲੋਕ ਤਾਂ ਬਿਮਾਰੀ ਦੀ ਵਜ੍ਹਾ ਨਾਲ ਇੰਨੇ ਪਰੇਸ਼ਾਨ ਹੋ ਜਾਂਦੇ ਕਿ ਉਹਨਾਂ ਨੂੰ ਦੁਨੀਆਂ ਦੀ ਹਰ ਸ਼ੈ ਬੁਰੀ ਲੱਗਦੀ ਹੈ।
2: ਜੀ ਬਿਲਕੁਲ, ਤੇ ਆਪਣੀ ਬਿਮਾਰੀ ਦੀ ਪਰੇਸ਼ਾਨੀ ਚ ਇਲਾਜ ਕਰਾਉਣਾ ਵੀ ਭੁੱਲ ਜਾਂਦੇ ਨੇ।
1: ਬਿਲਕੁਲ, ਇਹੋ ਜੀ ਪਰੇਸ਼ਾਨੀ ਜਿਹੜੀ ਇਲਾਜ ਨੂੰ ਵੀ ਡਿਸਟਰਬ ਕਰ ਦੇਵੇ, ਉਹ ਕਾਬਲੇ ਪਰੇਸ਼ਾਨੀ ਹੈ।
2: ਜੀ
1: ਸੁਲੇਮਾਨ ਸਾਹਿਬ, ਜਿਹੜੀ SMS ਹੈ ਉਹ ਸਾਨੂੰ ਲਿਖਣ ਵਾਲੇ ਨੇ ਮੁਖਤਾਰ ਗੌਂਦਲ ਸਾਹਿਬ। ਤਹਿਰੀਰ ਕਰਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਪਾਇਲਸ ਦਾ ਮਰੀਜ਼ ਹਾਂ, ਮੇਰੀ ਉਮਰ 42 ਸਾਲ ਹੈ, ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਵਾਇਆ ਸੀ, ਲੇਕਿਨ ਫਿਰ ਉਹ ਤਕਲੀਫ਼ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਇੱਕ ਵਾਰੀ ਤਾਂ ਆਪਰੇਸ਼ਨ ਦੀ ਤਕਲੀਫ਼ ਬਰਦਾਸ਼ਤ ਕਰ ਚੁੱਕਿਆ ਵਾਂ, ਲੇਕਿਨ ਦੂਜੀ ਵਾਰੀ ਹਿੰਮਤ ਨਹੀਂ। ਸੁਲੇਮਾਨ ਸਾਹਿਬ, ਜੇ ਇਹ ਬਿਮਾਰੀ ਆਪਰੇਸ਼ਨ ਦੇ ਬਗੈਰ ਠੀਕ ਹੋ ਸਕਦੀ ਹੈ ਤਾਂ ਮੇਰੇ ਲਈ ਪਾਰਸਲ ਕੋਈ ਦਵਾਈ ਕਰ ਦਿਓ, ਬੜੀ ਮਿਹਰਬਾਨੀ।
2: ਮੁਖਤਾਰ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਤਿੱਬੀ ਯੂਨਾਨੀ ਹੀ ਐਸਾ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਬਿਮਾਰੀਆਂ ਨੂੰ ਦੂਰ ਕਰਦਾ ਹੈ।
1: ਬਿਲਕੁਲ
2: ਮੇਰੇ ਭਾਈ, ਤੁਸੀਂ ਆਪਰੇਸ਼ਨ ਦਾ ਤਜਰਬਾ ਤਾਂ ਕਰ ਚੁੱਕੇ ਹੋ, ਹੁਣ ਇੱਕ ਵਾਰੀ ਕੁਦਰਤੀ ਅਜਦਾ ਨਾਲ ਹੋਣ ਵਾਲੇ ਇਲਾਜ ਦੀ ਵੀ ਅਫਾਦੀਅਤ ਨੂੰ ਵੀ ਵੇਖੋ। ਇਨਸ਼ਾਲਾ ਤੁਹਾਨੂੰ ਤੁਹਾਡੀ ਤਵਕਕਾਤ ਤੋਂ ਵੀ ਜ਼ਿਆਦਾ ਸਿਹਤਯਾਬੀ ਹੋਵੇਗੀ
1: ਇਨਸ਼ਾਲਾ ਤਾਲਾ।
2: ਤੁਸੀਂ ਮਿਰਚ, ਮਸਾਲੇ, ਵੱਡਾ ਗੋਸ਼ਤ, ਨਾਨ, ਬਾਜ਼ਾਰੀ ਖਾਣੇ ਤੇ ਕਾਬਜ਼ ਚੀਜ਼ਾਂ ਬਿਲਕੁਲ ਨਹੀਂ ਖਾਣਾ। ਮੈਂ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਅੰਦਰੂਨੀ ਅਮਲ ਦੇ ਜ਼ਰੀਏ ਮੌਕੇ ਤੇ ਜ਼ਖਮਾਂ ਨੂੰ ਠੀਕ ਕਰੇਗੀ ਤੇ ਮੌਕਿਆਂ ਨੂੰ ਜੜ੍ਹ ਤੋਂ ਖਤਮ ਕਰਕੇ ਤੁਹਾਨੂੰ ਇਨਸ਼ਾਲਾ ਮੁਕੰਮਲ ਸਿਹਤਯਾਬ ਕਰੇਗੀ ਤੇ ਫਿਰ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਰਹੇਗੀ।
1: ਤਾਂ ਜਨਾਬ ਮੁਖਤਾਰ ਸਾਹਿਬ, ਤੁਹਾਡੇ SMS ਦਾ ਜਿਹੜਾ ਜਵਾਬ ਤੁਹਾਨੂੰ ਆਪਰੇਸ਼ਨ ਦੀ ਤਕਲੀਫ ਤੋਂ ਬਚਾ ਲਿਆ ਉਹਨੇ। ਹੁਣ ਤੁਸੀਂ ਪਰਹੇਜ਼ ਤੇ ਦਵਾਈ ਦੀ ਪਾਬੰਦੀ ਕਰਨੀ ਹੈ। ਸੁਲੇਮਾਨ ਸਾਹਿਬ, ਇਹ ਗੱਲ ਵਾਕਈ ਹੈਰਾਨ ਕਰਦੀ ਹੈ ਕਿ ਜਿਹੜੀ ਬਿਮਾਰੀ ਕਾਂਟ ਛਾਂਟ ਨਾਲ ਠੀਕ ਨਹੀਂ ਹੁੰਦੀ ਉਹ ਫੁੱਲ ਪੱਤੀਆਂ ਨਾਲ ਠੀਕ ਹੋ ਜਾਂਦੀ ਹੈ।
2: ਜੀ ਸਹਿਮਾ ਜੀ, ਤੁਸੀਂ ਫੁੱਲ ਪੱਤੀਆਂ ਨੂੰ ਮਾਮੂਲੀ ਨਾ ਸਮਝੋ। ਇਹ ਯਾਦ ਰੱਖੋ, ਅੱਲਾਹ ਤਾਲਾ ਨੇ ਇਹ ਫੁੱਲ ਪੱਤੀਆਂ ਜੜੀ ਬੂਟੀਆਂ ਇਨਸਾਨ ਦੇ ਆਉਣ ਤੋਂ ਪਹਿਲਾਂ ਹੀ ਜ਼ਮੀਨ ਤੇ ਪੈਦਾ ਫਰਮਾਈਆਂ ਸਨ। ਦੂਜੇ ਲਫ਼ਜ਼ਾਂ ਵਿੱਚ ਇਹ ਸਮਝੋ ਕਿ ਸੋਹਣੇ ਰੱਬ ਨੇ ਇਲਾਜ ਪਹਿਲੇ ਤੇ ਉਸ ਤੋਂ ਬਾਅਦ ਇਨਸਾਨ ਨੂੰ ਜ਼ਮੀਨ ਤੇ ਕੱਲਿਆ। ਹੁਣ ਤੁਸੀਂ ਜੜੀ ਬੂਟੀਆਂ ਦੀ ਅਹਿਮੀਅਤ ਦੀ ਅਫਾਦੀਅਤ ਦਾ ਅੰਦਾਜ਼ਾ ਕਰ ਸਕੋਗੇ।
1: ਬੇਸ਼ੱਕ ਬੇਸ਼ੱਕ, ਵਾਹ ਸੁਭਾਨ ਅੱਲਾ ਸੁਭਾਨ ਅੱਲਾ। ਇਸ ਲਈ ਤੇ ਜੜੀ ਬੂਟੀਆਂ 'ਚ ਸ਼ਿਫਾ ਹੀ ਸ਼ਿਫਾ ਰੱਖੀਏ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਿਹਾਨ ਬੱਟ ਸਾਹਿਬ ਨੇ ਤਹਿਰੀਰ ਕੀਤੀ ਹੈ।
2: ਜੀ ਜੀ,
1: ਕਹਿੰਦੇ ਨੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 61 ਸਾਲ ਹੈ, ਅਲਹਮਦੁਲਿਲਾ ਬਿਲਕੁਲ ਸਿਹਤਮੰਦ ਹਾਂ, ਲੇਕਿਨ ਗੋਡਿਆਂ ਦੇ ਦਰਦ ਤੇ ਬਹੁਤ ਪਰੇਸ਼ਾਨ ਕੀਤਾ ਹੋਇਆ, ਸੀੜੀਆਂ ਨਹੀਂ ਚੜ੍ਹ ਸਕਦਾ, ਸਰਦੀ 'ਚ ਤਕਲੀਫ ਜ਼ਿਆਦਾ ਹੋ ਜਾਂਦੀ ਹੈ। ਮੈਂ ਮਾਲਿਸ਼ ਤੇ ਟਕੋਰ ਕਰਨਾ ਵਾਂ, ਕੁਝ ਫਾਇਦਾ ਵੀ ਹੁੰਦਾ ਹੈ, ਲੇਕਿਨ ਪੂਰੀ ਤਰ੍ਹਾਂ ਆਰਾਮ ਨਹੀਂ ਆਉਂਦਾ। ਦਵਾਈ ਪਾਰਸਲ ਕਰ।
2: ਮੋਹਤਰਮ, ਮਾਲਿਸ਼ ਤੇ ਟਕੋਰ ਅੱਛੀ ਚੀਜ਼ ਹੈ, ਲੇਕਿਨ ਇਹਨਾਂ ਨੂੰ ਮੁਕੰਮਲ ਇਲਾਜ ਨਹੀਂ ਕਹਿੰਦੇ, ਬਲਕਿ ਇਹ ਇਲਾਜ ਦਾ ਇੱਕ ਹਿੱਸਾ ਹੈ। ਮੇਰੇ ਮੋਹਤਰਮ, ਤੁਸੀਂ ਅਮਰਾਦੇ ਮੁਫਾਸਲ ਦੇ ਮਰੀਜ਼ ਹੋ, ਫਿਰ ਤੁਸੀਂ ਆਪਣੇ ਆਪ ਨੂੰ ਬਿਲਕੁਲ ਸਿਹਤਮੰਦ ਕਿੰਝ ਕਹਿ ਸਕਦੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਸਮਝ ਕੇ ਹੀ ਆਹ ਇਲਾਜ ਸ਼ੁਰੂ ਨਹੀਂ ਕਰਵਾਇਆ, ਵਰਨਾ ਬਿਮਾਰੀ ਇੰਨੀ ਜ਼ਿਆਦਾ ਨਾ ਵੱਧਦੀ।
1: ਬਿਲਕੁਲ ਸਹੀ।
2: ਬਹਰਹਾਲ, ਤੁਸੀਂ ਵੱਡਾ ਗੋਸ਼ਤ, ਚਾਵਲ, ਦਹੀਂ, ਮਸ਼ਰੂਬਾਤ ਵਗੈਰਾ ਤੋਂ ਪਰਹੇਜ਼ ਕਰਨਾ ਹੈ ਤੇ ਸੀੜੀਆਂ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ।
1: ਸਹੀ ਹੋ ਗਿਆ।
2: ਖੁਦਾ ਨਾ ਖਾਸਾ ਜੋੜਾਂ ਦੀ ਹੱਡੀ ਤੇ ਗੈਰ ਜ਼ਰੂਰੀ ਦਬਾਓ ਆ ਸਕਦਾ ਹੈ। ਮੈਂ ਦਵਾਈ ਪਾਰਸਲ ਕਰਾਈਏ, ਇਨਸ਼ਾਅੱਲਾ ਆਰਾਮ ਆ ਜਾਏਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਪ੍ਰੋਫੈਸਰ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਜਿਹੜਾ ਨਾ ਘਟਦਾ ਜਾ ਰਿਹਾ। ਇੱਕ ਆਖਰੀ ਮੇਲ ਜਿਹੜੀ ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ, ਤੁਫੈਲ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਮੇਰੇ ਹੱਥ ਪੈਰ ਕੰਬਦੇ ਨੇ ਤੇ ਟੁਰਿਆ ਨਹੀਂ ਜਾਂਦਾ। ਬਰਾਏ ਕਰਮ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੇ ਜਿਸਮ ਵਿੱਚ ਜਾਨ ਆ ਜਾਏ।
2: ਮੇਰੇ ਭਾਈ, ਤੁਸੀਂ ਆਪਣੀ ਬਿਮਾਰੀ ਦੇ ਬਾਰੇ ਤਫਸੀਲ ਨਹੀਂ ਲਿਖੀ, ਯਾਨੀ ਬਿਮਾਰੀ ਨੂੰ ਕਿੰਨਾ ਅਰਸਾ ਹੋਇਆ ਹੈ, ਇਸ ਤੋਂ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ, ਤੁਹਾਡੀ ਉਮਰ ਕਿੰਨੀ ਹੈ, ਵਗੈਰਾ ਵਗੈਰਾ। ਮੇਰੇ ਭਾਈ, ਬਿਮਾਰੀ ਦੀ ਮੁਕੰਮਲ ਤਫਸੀਲ ਜਾਣੇ ਬਗੈਰ ਮੈਂ ਤੁਹਾਡੇ ਲਈ ਕੋਈ ਵੀ ਦਵਾਈ ਪਾਰਸਲ ਨਹੀਂ ਕਰਾ ਸਕਦਾ। ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਮੁਕੰਮਲ ਤਫਸੀਲ ਲਿਖੋ ਜਾਂ ਫਿਰ ਦਵਾਖਾਨੇ 'ਤੇ ਤਸ਼ਰੀਫ ਲਿਆਓ। ਮੈਂ ਤੁਹਾਡੀ ਤਬੀਅਤ ਅਤੇ ਕੈਫੀਅਤ ਦੇ ਮੁਤਾਬਿਕ ਤੁਹਾਡੇ ਲਈ ਕੋਈ ਮੌਜੂਦ ਦਵਾਈ ਤਜਵੀਜ਼ ਕਰ ਦਿਆਂਗਾ। ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
1: ਸੁਲੇਮਾਨ ਸਾਹਿਬ, ਤੁਹਾਡੀ ਮੌਜੂਦਗੀ ਸਾਡੇ ਲਈ ਬਿਹਤਰੀਨ ਮਾਲੂਮਾਤ ਦਾ ਸਬਬ ਬਣਦੀ ਹੈ ਤੇ ਦਿਲ ਕਰਦਾ ਹੈ ਕਿ ਮਜ਼ੀਦ ਰਹਿਨੁਮਾਈ ਹਾਸਲ ਕਰੀਏ, ਲੇਕਿਨ ਕੀ ਕਰੀਏ, ਵਕਤ ਥੋੜ੍ਹਾ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਤਸ਼ਰੀਫ ਲਿਆਏ ਅਤੇ ਸਾਡੇ ਸਾਹਮਣੇ ਦੇ ਮੇਲਸ SMS ਨੂੰ ਭੇਜੇ, ਤੁਸੀਂ ਉਹਨਾਂ ਦੇ ਜਵਾਬ ਦਿੱਤੇ, ਤੁਹਾਡਾ ਬਹੁਤ ਸ਼ੁਕਰੀਆ।
2: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
1: ਜੀ, ਇਨਾਇਤ ਹੈ ਤੁਹਾਡੀ। ਮੋਹਤਰਮ ਭੈਣ ਭਰਾਓ, ਆਪਣੀ ਸਿਹਤ 'ਤੇ ਮੁਕੰਮਲ ਤਵੱਜੋ ਰੱਖੋ ਅਤੇ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਉਹਦਾ ਇਲਾਜ ਕਰਾਓ ਅਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੇ। ਉਸ ਵੇਲੇ ਤੱਕ ਰੱਬ ਰਾਖਾ।
0: ਸੁਣਦੇ ਰਹੀਏ FM 101.